ਸਤਿ ਸ਼੍ਰੀ ਅਕਾਲ ਮੈਲਬਰਨ। ਤੁਹਾਡੇ ਸਾਰਿਆਂ ਦਾ ਸਵਾਗਤ ਅੱਜ ਦੇ ਇਸ ਮੋਰਨਿੰਗ ਸ਼ੋਅ ਵਿੱਚ, ਜਿਸ ਦਾ ਨਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਮੈਂ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਸ਼ਮਾ ਪੰਗੂ। ਅੱਜ ਵੀਰਵਾਰ 18 ਜੂਨ 2026। ਮੈਲਬਰਨ ਵਿੱਚ ਅੱਜ ਸਵੇਰ ਮੌਸਮ ਕਾਫੀ ਕਲਾਉਡੀ ਹੈ। ਸਵੇਰ ਦਾ ਟੈਂਪਰੇਚਰ ਕਰੀਬ 15 ਤੋਂ 16 ਡਿਗਰੀ, 9 ਵਜੇ ਤੋਂ ਲੈ ਕੇ 11 ਵਜੇ ਦੇ ਵਿਚਕਾਰ ਸ਼ਾਵਰਸ ਹੋਣ ਦੀ ਸੰਭਾਵਨਾ ਵੀ ਹੈ, ਅਤੇ ਦੁਪਹਿਰ ਤੱਕ ਟੈਂਪਰੇਚਰ ਲਗਭਗ 18 ਡਿਗਰੀ ਤੱਕ ਜਾ ਸਕਦਾ ਹੈ। ਜੇ ਤੁਸੀਂ ਸਕੂਲ ਡਰੋਪ ਆਫ ਵਰਕ ਜਾਂ ਬਿਜ਼ਨਸ ਵੱਲ ਜਾ ਰਹੇ ਹੋ ਤਾਂ ਆਪਣਾ ਅੰਬਰੈਲਾ ਜਾਂ ਜੈਕਟ ਜ਼ਰੂਰ ਨਾਲ ਰੱਖੋ। ਅਤੇ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਬਹੁਤ ਹੀ ਇੱਕ ਪੋਜ਼ਿਟਿਵ ਐਨਰਜੀ ਦੇ ਨਾਲ, ਗੁਰੂ ਦੀ ਬਾਣੀ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੋਰਠ ਮਹੱਲਾ ਪੰਜਵਾਂ। ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਓ, ਜੋ ਮੰਗੇ ਸੋ ਲੇਵੇ ਪ੍ਰਭ ਆਪਣਿਆਂ ਸੰਤਾਂ ਦੇਵੇ, ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਜ ਸੁਭਾਖਿਆ। ਪੂਰੇ ਗੁਰੂ ਨੇ ਹਰੀ ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋ ਇੱਕ ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਸਾਰੇ ਸੁੱਖ ਆਨੰਦ ਬਖਸ਼ ਦਿੱਤੇ। ਹੇ ਭਾਈ, ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ ਭਰਪੂਰ ਹੋਏ ਰਹਿੰਦੇ ਹਨ। ਜਿਸਨੇ ਵੀ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਨੇ ਆਪ ਉਸ ਦੀ ਹਰ ਇੱਕ ਪੀੜਾ ਦੂਰ ਕਰ ਦਿੱਤੀ। ਰਹਾਓ, ਹੇ ਪ੍ਰਭੂ, ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਵੀ ਮੰਗਦੇ ਨੇ ਉਹ ਹਾਸਲ ਕਰ ਲੈਂਦੇ ਨੇ, ਤੇ ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦਿੰਦਾ ਹੈ। ਹੇ ਭਾਈ, ਬਾਲਕ ਹਰੀ ਗੋਬਿੰਦ ਨੂੰ ਵੀ ਪ੍ਰਭੂ ਨੇ ਆਪ ਬਚਾਇਆ ਹੈ। ਇਸੇ ਦੇਵੀ ਆਦਿਕ ਨੇ ਕਿਸੇ ਵੀ ਦੇਵੀ ਨੇ ਜਾਂ ਹੋਰ ਕਿਸੇ ਨੇ ਵੀ ਪੀਰ ਪੈਗੰਬਰ ਹੋਰ ਕਿਸੇ ਨੇ ਵੀ ਨਹੀਂ। ਹੇ ਦਾਸ ਨਾਨਕ, ਆਖ ਮੈਂ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ, ਅਤੇ ਹਮੇਸ਼ਾ ਹੀ ਉਸ ਦਾ ਹੀ ਸਿਰਫ ਅਤੇ ਸਿਰਫ ਨਾਮ ਉਚਾਰਦਾ ਰਵਾਂਗਾ।

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਸਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
3: ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਸ਼ਮਾ ਪੰਗੂ ਦੇ ਨਾਲ। ਅਤੇ ਅੱਜ ਦੀ ਇੱਕ ਪੋਜ਼ੀਟਿਵ ਜੀ ਕੋਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਕਿਸੇ ਨੇ ਬਹੁਤ ਵਧੀਆ ਕਿਹਾ, ਕਹਿੰਦੇ ਕਿ ਜੋ ਇਨਸਾਨ ਹਰ ਦਿਨ ਆਪਣੇ ਵਿਚਾਰਾਂ ਨੂੰ ਸੰਭਾਲ ਲੈਂਦਾ ਉਹ ਹੌਲੀ ਹੌਲੀ ਆਪਣੀ ਜ਼ਿੰਦਗੀ ਨੂੰ ਵੀ ਸੰਭਾਲ ਲੈਂਦਾ। ਬਹੁਤ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੀ ਲਾਈਫ ਬਾਹਰਲੇ ਹਾਲਾਤਾਂ ਨਾਲ ਬਣਦੀ ਜਾਂ ਫਿਰ ਵਿਗੜਦੀ ਹੈ। ਜੋਬ ਕਿਹੋ ਜਿਹੀ ਆ, ਇਨਕਮ ਕਿੰਨੀ ਆ, ਲੋਕ ਕੀ ਕਹਿੰਦੇ ਨੇ ਅਤੇ ਪ੍ਰੋਬਲਮਸ ਕਿੰਨੀਆਂ ਨੇ। ਪਰ ਸੱਚ ਇਹ ਆ ਕਿ ਸਾਡੀ ਲਾਈਫ ਦਾ ਸਭ ਤੋਂ ਵੱਡਾ ਕੰਟਰੋਲ ਸਾਡੇ ਵਿਚਾਰਾਂ 'ਤੇ ਹੁੰਦਾ। ਸਾਡੀ ਲਾਈਫ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਵੇਗੀ ਉਹਦਾ ਅਤੇ ਸਾਡੀ ਲਾਈਫ ਦਾ ਕੰਟਰੋਲ ਸਾਡੇ ਵਿਚਾਰ ਕਿਸ ਤਰ੍ਹਾਂ ਦੇ ਨੇ ਉਹਦੇ 'ਤੇ ਨਿਰਭਰ ਕਰਦਾ ਹੈ। ਜਿਸ ਸਵੇਰ ਦੀ ਸ਼ੁਰੂਆਤ ਅਸੀਂ ਕਿਸੇ ਸਟ੍ਰੈਸ ਨਾਲ ਕਰਦੇ ਹਾਂ ਕਿ ਅੱਜ ਬਹੁਤ ਕੰਮ ਨੇ, ਅੱਜ ਇਹ ਨਹੀਂ ਹੋਣਾ, ਅੱਜ ਉਹ ਨਹੀਂ ਹੋਣਾ, ਅਤੇ ਦਿਨ ਸਾਨੂੰ ਸਵੇਰੇ ਉੱਠਦਿਆਂ ਸਾਰ ਹੀ ਭਾਰਾ ਭਾਰਾ ਲੱਗਣ ਲੱਗ ਪੈਂਦਾ। ਪਰ ਜੇ ਅਸੀਂ ਸਵੇਰ ਨੂੰ ਇਹ ਸੋਚੀਏ ਕਿ ਅੱਜ ਮੈਂ ਕਾਮ ਰਹਿਣਾ, ਅੱਜ ਮੈਂ ਇੱਕ ਕੰਮ ਧਿਆਨ ਨਾਲ ਕਰਨਾ ਅਤੇ ਅੱਜ ਮੈਂ ਕਿਸੇ ਨਾਲ ਵੀ ਬੁਰਾ ਨਹੀਂ ਬੋਲਣਾ, ਹਰ ਇੱਕ ਦੇ ਨਾਲ ਮੈਂ ਪਿਆਰ ਨਾਲ ਗੱਲ ਕਰਨੀ ਆ, ਮੈਨੂੰ ਭਾਵੇਂ ਜੋ ਕੋਈ ਮਰਜ਼ੀ ਕਵੇ, ਮੈਂ ਆਪਣੇ ਆਪ 'ਤੇ ਕੰਟਰੋਲ ਨਹੀਂ ਗਵਾਉਣਾ, ਮੈਂ ਆਪ ਹਾਈਪਰ ਨਹੀਂ ਹੋਣਾ, ਮੈਂ ਕੋਈ ਵੀ ਸਿਚੁਏਸ਼ਨ ਹੋਵੇ ਉਹਦੇ ਵਿੱਚ ਮੈਂ ਕਾਮ ਹੀ ਰਹਿਣਾ। ਅਤੇ ਫਿਰ ਸਵੇਰੇ ਸਵੇਰ ਤੁਹਾਨੂੰ ਉਹੀ ਦਿਨ ਹਲਕਾ ਜਿਹਾ ਮਹਿਸੂਸ ਕਰਨ ਲੱਗ ਪਵੋਗੀ। ਜਿਹੜਾ ਦਿਨ ਸਾਨੂੰ ਸਵੇਰੇ ਉੱਠਦਿਆਂ ਸਾਰ ਹੀ ਭਾਰਾ ਭਾਰਾ ਲੱਗਣ ਲੱਗ ਪਿਆ ਸੀ, ਉਹੀ ਦਿਨ ਹੁਣ ਹਲਕਾ ਹਲਕਾ ਮਹਿਸੂਸ ਹੋਣ ਲੱਗ ਪਏਗਾ। ਵਿੱਚੋਂ ਵਿਚਾਰ ਜਿਹੜੇ ਨੇ ਉਹ ਛੋਟੇ ਲੱਗਦੇ ਨੇ, ਪਰ ਉਹੀ ਸਾਡਾ ਮੂਡ ਬਣਾਉਂਦੇ ਨੇ। ਮੂਡ ਸਾਡੇ ਵਰਡਸ ਬਣਾਉਂਦਾ, ਵਰਡਸ ਸਾਡੇ ਰਿਲੇਸ਼ਨਸ਼ਿਪ ਬਣਾਉਂਦੇ ਨੇ, ਅਤੇ ਰਿਲੇਸ਼ਨਸ਼ਿਪ ਸਾਡੀ ਲਾਈਫ ਦੀ ਕੁਆਲਿਟੀ ਬਣਾਉਂਦੇ ਨੇ। ਇਸ ਲਈ ਅੱਜ ਸਵੇਰੇ ਆਪਣੇ ਆਪ ਨੂੰ ਇੱਕ ਸਿੰਪਲ ਜਿਹਾ ਰਿਮਾਈਂਡਰ ਦਿਓ ਕਿ ਮੈਂ ਹਰ ਗੱਲ ਨੂੰ ਟੈਨਸ਼ਨ ਨਹੀਂ ਬਣਾਉਣਾ, ਮੈਂ ਹਰ ਪ੍ਰੋਬਲਮ ਨੂੰ ਲੈਸਨ ਵਾਂਗ ਵੇਖਣਾ, ਅਤੇ ਮੈਂ ਆਪਣੇ ਥੋਟਸ ਨੂੰ ਆਪਣੀ ਪੀਸ ਤੋਂ ਵੱਡਾ ਨਹੀਂ ਬਣਨ ਦੇਵਾਂ। ਕਿਉਂਕਿ ਜਦੋਂ ਮਨ ਸੰਭਲ ਜਾਂਦਾ ਹੈ ਤਾਂ ਫਿਰ ਸਾਡਾ ਦਿਨ ਵੀ ਸੰਭਲ ਜਾਂਦਾ ਹੈ। ਅੱਜ ਜੇ ਅਸੀਂ ਇਹ ਕੋਸ਼ਿਸ਼ ਕਰੀਏ ਤਾਂ ਅੱਜ ਹੀ ਅਸੀਂ ਆਪਣੇ ਵਿੱਚ ਇੱਕ ਵੱਡੀ ਚੇਂਜ ਪਾਵਾਂਗੇ। ਅੱਜ ਤੋਂ ਹੀ ਸਾਨੂੰ ਸਾਡਾ ਦਿਨ ਹੌਲਾ ਲੱਗਣ ਲੱਗ ਪਵੇਗਾ। ਤੇ ਆਓ ਕਰੀਏ ਸ਼ੁਰੂਆਤ ਅੱਜ ਦੀ।

ਹਾਂਜੀ ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਤੁਹਾਨੂੰ ਯਾਦ ਦਵਾਉਂਦੇ ਚੱਲੀਏ ਕਿ 20 ਜੂਨ ਯਾਨੀ ਕਿ ਇਸ ਸੈਟਰਡੇ ਨੂੰ ਤੀਆਂ ਬੈਸਤੀਆਂ ਹੋਣ ਜਾ ਰਹੀਆਂ ਤੀਆਂ ਬੈਸਤੀਆਂ ਐਨਕੋਰ ਇਵੈਂਟ ਸੈਂਟਰ ਦੇ ਵਿੱਚ ਜੇ ਤੁਸੀਂ ਟਿਕਟਸ ਹਾਲੇ ਤੱਕ ਨਹੀਂ ਲਈਆਂ ਤਾਂ ਟਿਕਟਸ ਲੈ ਸਕਦੇ ਹੋ ਮੈਨੂੰ ਵੀ ਕਾਲ ਕਰ ਸਕਦੇ ਹੋ 0434233971 ਦੇ ਉੱਪਰ ਅਤੇ ਜਾਂ ਫਿਰ premierticketing.com ਦੇ ਉੱਪਰ ਜਾ ਕੇ ਤੁਸੀਂ ਆਪਣੀ ਟਿਕਟ ਬਾਏ ਕਰ ਸਕਦੇ ਹੋ ਪ੍ਰੋਗਰਾਮ ਐਗਜੈਕਟ 11:30 ਸ਼ੁਰੂ ਹੋ ਜਾਏਗਾ ਲੇਟ ਨਹੀਂ ਹੋਣਾ ਕਿਉਂਕਿ ਬਹੁਤ ਸਾਰਾ ਫਨ ਜਿਹੜਾ ਉਹ ਸ਼ੁਰੂ ਦੇ ਵਿੱਚ ਹੀ ਸ਼ੁਰੂ ਹੋ ਜਾਂਦਾ ਔਰ ਖਾਸ ਕਰਕੇ ਤੀਆਂ ਦੀ ਇਹ ਬੜੀ ਖਾਸੀਅਤ ਹੁੰਦੀ ਆ ਕਿ ਸਾਰੀਆਂ ਕੁੜੀਆਂ ਚਿੜੀਆਂ ਆਪਣੇ ਸੀਜ਼ਨ ਦੀਆਂ ਕਿਸੇ ਵੀ ਸ਼ਹਿਰ ਵਿੱਚ ਹੋਣ ਪਿੰਡ ਵਿੱਚ ਹੋਣ ਸੀਜ਼ਨ ਦੀਆਂ ਪਹਿਲੀਆਂ ਤੀਆਂ ਦਾ ਉਹਨਾਂ ਨੂੰ ਬਹੁਤ ਸ਼ੌਕ ਹੁੰਦਾ ਕਿ ਅਸੀਂ ਸੀਜ਼ਨ ਦੀਆਂ ਪਹਿਲੀਆਂ ਤੀਆਂ ਅਟੈਂਡ ਕਰਨੀਆਂ ਅਤੇ ਤੀਆਂ ਵੈਸਤੀਆਂ ਇਸ ਸੀਜ਼ਨ ਦੀਆਂ ਪਹਿਲੀਆਂ ਤੀਆਂ ਨੇ ਸੋ ਜ਼ਰੂਰ ਟਿਕਟਸ ਬਾਏ ਕਰੋ ਅਤੇ ਪਹੁੰਚੋ ਫਿਰ ਐਨਕੋਰ ਇਵੈਂਟ ਸੈਂਟਰ ਦੇ ਵਿੱਚ ਅਤੇ ਉੱਥੇ ਮਿਲਾਂਗੀ ਮੈਂ ਵੀ ਤੁਹਾਨੂੰ ਕਰਾਂਗੀ ਮੁਲਾਕਾਤ ਤੁਹਾਡੇ ਨਾਲ।

0: ਰਾਜਵੀਰ
1: ਪਾਪਾ ਫੇਰ ਮਿਲਦੇ
0: ਹੋ ਏਦਾਂ ਭੱਜ ਕੇ ਬੱਸ ਮਿਲਦੀ ਆ ਉਹ ਹੀਰ ਨਹੀਂ ਮਿਲਦੀ
1: ਉਹ ਵੀ ਮਿਲ ਜੂਗੀ
2: ਪੌਣਾ ਦਾ ਰੁਮਕਣ ਵੀ ਤੈਨੂੰ ਉਡੀਕੇ ਇਹ ਕਲੀਆਂ ਨੇ ਜੋਬਨ ਵੀ ਸਾਂਭੇ ਪਏ ਨੇ ਦਿਲ ਹੈ ਕਿ ਬਸ ਤੇਰੇ ਖਿਆਲਾਂ ਚ ਰਹਿੰਦਾ ਇਹ

0: ਰਾਜਵੀਰ ਵੀਰੇ, ਇਹ ਸੱਟ ਲੱਗੀ ਕਿਵੇਂ?
1: ਮੈਂ ਡਿੱਗ ਪਿਆ ਸੀ।
0: ਕਿਤੇ ਪਿਆਰ ਚ ਤਾਂ ਨਹੀਂ ਡਿੱਗ ਪਏ?
1: ਲੱਗਦਾ ਤੇ ਇਹੀ ਹੈ।

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਹਰ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ। ਅਤੇ ਅੱਜ ਦਾ ਸਾਡਾ ਜਿਹੜਾ ਇਸ ਪ੍ਰੋਗਰਾਮ ਦਾ ਟੋਪਿਕ ਆ ਉਹ ਹੈਗਾ ਕਿ ਟੈਕਨੋਲੋਜੀ ਸਾਡੀ ਮਦਦ ਕਰ ਰਹੀ ਆ ਜਾਂ ਸਾਡਾ ਧਿਆਨ ਖਾ ਰਹੀ ਆ। ਅੱਜ ਦਾ ਇਹ ਡਿਸਕਸ਼ਨ ਟੋਪਿਕ ਬਹੁਤ ਹੀ ਰੈਲੀਵੈਂਟ ਹੈ, ਤੁਹਾਨੂੰ ਵੀ ਜ਼ਰੂਰ ਲੱਗੇਗਾ, ਖਾਸ ਕਰਕੇ ਪੇਰੈਂਟਸ, ਸਟੂਡੈਂਟਸ ਅਤੇ ਟੀਚਰਸ ਵਾਸਤੇ। ਵਿਕਟੋਰੀਆ ਵਿੱਚ ਟਰਮ ਜਿਹੜੀ ਪਹਿਲੀ ਹੈ 2027 ਦੀ, ਉਸ ਤੋਂ ਸੈਕੰਡਰੀ ਸਕੂਲ ਵਿੱਚ ਪਲੈਂਡ ਡੇਲੀ ਡਿਵਾਈਸ ਫਰੀ ਲਰਨਿੰਗ ਟਾਈਮ ਸ਼ਾਮਿਲ ਕਰਨ ਦੀ ਪੋਲਿਸੀ ਡਾਇਰੈਕਸ਼ਨ ਆਈ ਹੈ। ਗੌਰਮੈਂਟ ਦਾ ਮੈਸੇਜ ਇਹ ਆ ਕਿ ਟੈਕਨੋਲੋਜੀ ਯੂਜ਼ਫੁੱਲ ਆ ਪਰ ਡਿਵਾਈਸਿਸ ਨੂੰ ਇੰਟੈਂਸ਼ਨਲੀ ਵਰਤ ਲਿਆ ਜਾਣਾ ਚਾਹੀਦਾ, ਜਿਵੇਂ ਕਿ ਵਾਈਟ ਬੋਰਡਸ, ਪੇਪਰ, ਗਰੁੱਪ ਡਿਬੇਟਸ, ਪ੍ਰੈਕਟੀਕਲ ਐਕਸਪੈਰੀਮੈਂਟਸ ਅਤੇ ਪਰਫੋਰਮਸਿਸ ਨੂੰ ਵਧਾਉਣ ਦੀ ਗੱਲ ਕੀਤੀ ਗਈ ਹੈ। ਇਹ ਟੋਪਿਕ ਸਿਰਫ ਸਕੂਲਸ ਜਾਂ ਸਕੂਲਸ ਦਾ ਨਹੀਂ ਹੋਣਾ ਚਾਹੀਦਾ, ਘਰ ਦਾ ਵੀ ਹੋਣਾ ਚਾਹੀਦਾ। ਸਾਡੇ ਬੱਚੇ ਹੋਮਵਰਕ ਵੀ ਸਕਰੀਨ 'ਤੇ ਹੀ ਕਰਦੇ ਨੇ, ਐਂਟਰਟੇਨਮੈਂਟ ਵੀ ਸਕਰੀਨ 'ਤੇ ਅਤੇ ਫਰੈਂਡਸ ਨਾਲ ਗੱਲਬਾਤ ਵੀ ਸਕਰੀਨ 'ਤੇ ਹੀ ਰਹਿ ਗਈ ਹੈ। ਕਈ ਵਾਰ ਪੇਰੈਂਟਸ ਵੀ ਡਿਨਰ ਟੇਬਲ 'ਤੇ ਫੋਨ ਨਾਲ ਬਿਜ਼ੀ ਹੁੰਦੇ ਨੇ, ਫਿਰ ਅਸੀਂ ਬੱਚਿਆਂ ਨੂੰ ਕਿਵੇਂ ਕਹੀਏ ਕਿ ਸਕਰੀਨ ਟਾਈਮ ਘੱਟ ਕਰੋ। ਇੱਥੇ ਬੈਲੈਂਸ ਦੀ ਲੋੜ ਆ, ਟੈਕਨੋਲੋਜੀ ਨੂੰ ਐਨਮੀ ਨਾ ਬਣਾਓ ਪਰ ਉਸਨੂੰ ਮਾਸਟਰ ਵੀ ਨਾ ਬਣਨ ਦਿਓ। ਫੋਨ ਸਾਡੇ ਹੱਥ ਵਿੱਚ ਹੋਣਾ ਚਾਹੀਦਾ, ਸਾਡਾ ਅਟੈਂਸ਼ਨ ਫੋਨ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਕੀ ਤੁਹਾਡੇ ਘਰ ਵਿੱਚ ਸਕਰੀਨ ਟਾਈਮ ਰੂਲਸ ਹੈ ਨੇ? ਕਿ ਬੱਚਿਆਂ ਲਈ ਡਿਵਾਈਸ ਫਰੀ ਡਿਨਰ ਟਾਈਮ ਹੋਣਾ ਚਾਹੀਦਾ ਅਤੇ ਕੀ ਪੇਰੈਂਟਸ ਨੂੰ ਆਪਣਾ ਫੋਨ ਯੂਜ਼ ਡਿਸਿਪਲਿਨ ਕਰਨਾ ਚਾਹੀਦਾ? ਸਕੂਲ ਵਿੱਚ ਲੈਪਟੋਪ ਘੱਟ ਹੋਣ ਨਾਲ ਫੋਕਸ ਵਧੇਗਾ ਜਾਂ ਫਿਰ ਲਰਨਿੰਗ ਡਿਫੀਕਲਟ ਹੋਵੇਗੀ? ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਟੈਕਨੋਲੋਜੀ ਸਾਡੀ ਲਾਈਫ ਨੂੰ ਈਜ਼ੀ ਬਣਾ ਰਹੀ ਆ ਜਾਂ ਫਿਰ ਸਾਡੀ ਅਟੈਂਸ਼ਨ ਘਟਾ ਰਹੀ ਹੈ। ਮੈਸੇਜ ਕਰਨ ਵਾਸਤੇ ਨੰਬਰ 0434-233-971 ਇਹਦੇ ਉੱਪਰ ਤੁਸੀਂ ਮੈਸੇਜ ਕਰਕੇ ਅਤੇ ਸਾਨੂੰ ਦੱਸ ਸਕਦੇ ਹੋ ਕਿ ਟੈਕਨੋਲੋਜੀ ਦਾ ਤੁਹਾਡੀ ਲਾਈਫ ਦੇ ਵਿੱਚ ਕੀ ਰੋਲ ਆ।

ਹਾਂਜੀ ਦੋਸਤੋ, ਵਾਪਸ ਆ ਗਏ ਹਾਂ ਅਤੇ ਇੱਕ ਨਜ਼ਰ ਜਿਹੜਾ ਹੁਣ ਕਮਿਊਨਿਟੀ ਬੁਲੇਟਿਨ 'ਤੇ ਵੀ ਮਾਰ ਲਈਏ ਕਿ ਮੈਲਬਰਨ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੀ ਹੈ ਕਿ ਮੈਲਬਰਨ ਨੂੰ ਇੱਕ ਤਰ੍ਹਾਂ ਪੰਜਾਬੀਆਂ ਦਾ ਮੇਲੇ ਵਾਲਾ ਸ਼ਹਿਰ ਵੀ ਕਿਹਾ ਜਾ ਸਕਦਾ ਆ, ਕਿਉਂਕਿ ਇੱਥੇ ਮੇਲੇ ਜਿਹੜੇ ਉਹ ਬਹੁਤ ਹੁੰਦੇ ਆ, ਇਵੈਂਟਸ ਬਹੁਤ ਜ਼ਿਆਦਾ ਹੁੰਦੇ ਨੇ. ਅਤੇ ਮੈਲਬਰਨ ਦਾ ਪੰਜਾਬੀ ਕਮਿਊਨਿਟੀ ਲਈ ਇੱਕ ਅਪਕਮਿੰਗ ਐਂਟਰਟੇਨਮੈਂਟ ਅਪਡੇਟ ਵੀ ਆ ਸਾਡੇ ਕੋਲ ਅੱਜ. ਬੱਪੂ ਮਾਨ ਲਾਈਵ ਹੋਣ ਜਾ ਰਿਹਾ ਜੀ ਮੈਲਬਰਨ ਦੇ ਵਿੱਚ 2026 ਦੇ ਵਿੱਚ ਸੈਟਰਡੇ ਨੂੰ, ਯਾਨੀ ਕਿ 18 ਜੁਲਾਈ 2026 ਵਿੱਚ ਲਈ ਇਹ ਲਿਸਟਡ ਆ. ਅਤੇ ਰਾਹਤ ਫਤਿਹ ਅਲੀ ਖਾਨ ਲਾਈਵ ਇਨ ਮੈਲਬਰਨ ਸੰਡੇ 19 ਜੁਲਾਈ 2026. ਸੋ 18 ਜੁਲਾਈ ਨੂੰ ਅਤੇ 19 ਜੁਲਾਈ ਨੂੰ ਇਹ ਬੈਕ ਟੂ ਬੈਕ ਦੋ ਬਹੁਤ ਹੀ ਵੱਡੇ ਪ੍ਰੋਗਰਾਮਸ, ਜਿਵੇਂ ਕਿ ਬੱਬੂ ਮਾਨ ਨੂੰ ਵੀ ਬਹੁਤ ਲੋਕ ਪਿਆਰ ਕਰਦੇ ਨੇ, ਬਹੁਤ ਵਧੀਆ ਸਿੰਗਿੰਗ, ਅਤੇ ਰਾਹਤ ਫਤਿਹ ਅਲੀ ਖਾਨ ਵੀ ਜਿਹੜਾ ਉਹਦਾ ਵੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ. ਅਤੇ ਔਲਰੇਡੀ ਪ੍ਰਮੋਟਰਸ ਨੇ ਕਹਿਤਾ ਕਿ ਸੋਲਡ ਆਊਟ ਸ਼ੋਅ ਆ. ਸੋ ਹੁਣ ਤੁਹਾਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਜੇ ਤੁਸੀਂ ਟਿਕਟਸ ਨਹੀਂ ਲਈਆਂ ਤਾਂ ਤੁਸੀਂ ਟਿਕਟਸ ਲੈ ਲਓ, ਕਿਉਂਕਿ ਇਹ ਔਲਰੇਡੀ ਸੋਲਡ ਆਊਟ ਸ਼ੋਅ ਹੈਗਾ. ਅਤੇ ਫਿਰ ਇਹਦੇ ਨਾਲ ਹੀ ਤੁਹਾਨੂੰ ਯਾਦ ਦਵਾ ਦਈਏ ਕਿ 20 ਜੂਨ ਨੂੰ, ਯਾਨੀ ਕਿ ਇਸੇ ਸੈਟਰਡੇ, ਜ਼ਿਆਦਾ ਦਿਨ ਨਹੀਂ ਰਹਿ ਗਏ, ਸਿਰਫ ਅਤੇ ਸਿਰਫ ਕੱਲ੍ਹ ਦਾ ਦਿਨ ਰਹਿ ਗਿਆ ਸੈਟਰਡੇ ਨੂੰ, ਤੁਸੀਂ ਫਨਫੁੱਲ ਡੇ ਜੇ ਬਿਤਾਉਣਾ ਚਾਹੁੰਦੇ ਹੋ ਤਾਂ ਟਿਕਟਸ ਲੈ ਲਓ. ਹਾਲੇ ਕੁਛ ਕੁ ਟਿਕਟਸ ਬਾਕੀ ਰਹਿ ਗਈਆਂ. ਅਤੇ 20 ਜੂਨ ਨੂੰ ਆਪਾਂ ਮਿਲਦੇ ਹਾਂ ਐਨਕੋਰ ਇਵੈਂਟ ਸੈਂਟਰ ਦੇ ਵਿੱਚ, ਜਿੱਥੇ ਬਣਾਈਆਂ ਜਾ ਰਹੀਆਂ ਇਸ ਸੀਜ਼ਨ ਦੀਆਂ ਪਹਿਲੀਆਂ ਤੀਆਂ, ਯਾਨੀ ਕਿ ਤੀਆਂ ਵੈਸਟ ਦੀਆਂ.

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: ਹਾਂਜੀ ਵਾਪਸ ਆ ਗਏ ਹਾਂ ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਅਤੇ ਕਿਰਨਜੀਤ ਜੀ ਦਾ ਮੈਸੇਜ ਆਇਆ ਵਟਸਐਪ ਦੇ ਉੱਪਰ ਕਿ ਉਹਨਾਂ ਦੇ ਘਰ ਵਿੱਚ ਟੈਕਨੋਲੋਜੀ ਇੱਕ ਬਹੁਤ ਵੱਡਾ ਇਸ਼ੂ ਬਣੀ ਹੋਈ ਆ ਕਿਉਂਕਿ ਡਿਨਰ ਟਾਈਮ ਬੱਚੇ ਆਪਣੇ ਫੋਨ 'ਤੇ ਲੱਗੇ ਹੁੰਦੇ ਆ ਅਤੇ ਬੱਚਿਆਂ ਦੇ ਫਾਦਰ ਜਿਹੜੇ ਨੇ ਉਹ ਆਪਣੇ ਫੋਨ 'ਤੇ ਲੱਗੇ ਹੋਏ ਆ ਸੋ ਤੁਹਾਡੇ ਘਰ ਵਿੱਚ ਵੀ ਕੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਕਿਰਨ ਜੀ ਜਿਸ ਤਰ੍ਹਾਂ ਕਿ ਅੱਜ ਅਸੀਂ ਡਿਸਕਸ ਕੀਤਾ ਸੀਗਾ ਕਿ ਗਵਰਨਮੈਂਟ ਵੀ ਇਸ ਨੂੰ ਹੁਣ ਇੱਕ ਪ੍ਰੋਬਲਮ ਵੱਲੋਂ ਲੈ ਰਹੀ ਆ ਕਿ ਜਿਹੜਾ ਸਕਰੀਨ ਟਾਈਮ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਅਤੇ ਇਹਦੇ ਉੱਤੇ ਸਕੂਲਸ ਦੇ ਵਿੱਚ ਵੀ ਉਹਨਾਂ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਅਗਲੇ ਸਾਲ ਤੋਂ ਜਿਹੜਾ ਸਕਰੀਨ ਟਾਈਮ ਉਹ ਘਟੇਗਾ ਬੱਚਿਆਂ ਦਾ ਅਤੇ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਹਾਡੇ ਘਰ ਵੀ ਇਹ ਇਸ਼ੂ ਹੈਗਾ ਇਹਨੂੰ ਹੋਰ ਅੱਗੇ ਡਿਸਕਸ ਕਰਨਾ ਚਾਹੀਦਾ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਪਰ 0434233971 ਅਤੇ ਕਿਰਨ ਜੀ ਜ਼ਰੂਰ ਦੱਸਿਓ ਕਿ ਤੁਸੀਂ ਇਹਦੇ ਬਾਰੇ ਕੀ ਕਰ ਰਹੇ ਹੋ ਕਿ ਜਿਹੜਾ ਸਕਰੀਨ ਟਾਈਮ ਆ ਜਿਹੜਾ ਤੁਹਾਡੇ ਘਰ ਵਿੱਚ ਟੈਕਨੋਲੋਜੀ ਦਾ ਇਸ਼ੂ ਆ ਕਿ ਇਹਨੂੰ ਰਿਜ਼ੋਲਵ ਕਰਨ ਲਈ ਕੀ ਸੋਚ ਰਹੇ ਹੋ ਅਤੇ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਹਮੇਸ਼ਾ ਅਸੀਂ ਇੱਕ ਰਿਪੋਰਟ ਸਾਂਝੀ ਕਰਦੇ ਹੁੰਦੇ ਹਾਂ ਅੱਜ ਦੀ ਜਿਹੜੀ ਰਿਪੋਰਟ ਆ ਉਹ ਔਰਤਾਂ ਦੇ ਨਾਲ ਸੰਬੰਧਿਤ ਆ ਕਹਿੰਦੇ ਕਿ ਮਾਂਹਵਾਰੀ ਦੇ ਦਰਦ ਤੋਂ ਰਾਹਤ ਲਈ ਕੀ ਤੁਸੀਂ ਸਹੀ ਦਵਾਈ ਦਾ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ ਕਈ ਲੇਡੀਜ਼ ਆਪ ਜਾਂ ਫਿਰ ਅੱਗੋਂ ਉਹਨਾਂ ਦੀਆਂ ਬੇਟੀਆਂ ਜਾਂ ਭੈਣਾਂ ਜਦੋਂ ਮੰਥਲੀ ਦੇ ਵਿੱਚ ਉਹਨਾਂ ਨੂੰ ਪੀੜ ਹੁੰਦੀ ਆ ਅਤੇ ਉਹਦੇ ਬਾਰੇ ਉਹ ਕੋਈ ਨਾ ਕੋਈ ਹੱਲ ਚਾਹੁੰਦੀਆਂ ਨੇ ਅਤੇ ਫਿਰ ਸਿੱਧਾ ਤੋਂ ਸਿੱਧਾ ਜਿਹੜਾ ਹੁੰਦਾ ਕਿ ਉਹ ਹੁੰਦਾ ਕਿ ਕੋਈ ਨਾ ਕੋਈ ਇਹੋ ਜਿਹੀ ਟੈਬਲੇਟ ਲੈ ਲਈ ਜਾਵੇ ਜਿਹਦੇ ਨਾਲ ਛੇਤੀ ਤੋਂ ਛੇਤੀ ਆਰਾਮ ਆ ਜਾਵੇ ਅਤੇ ਅੱਜ ਦੀ ਸਾਡੀ ਰਿਪੋਰਟ ਇਸੇ ਬਾਬਤ ਹੈ ਇੰਗਲੈਂਡ ਦੀ ਇੱਕ ਵੱਡੀ ਖੋਜ ਮੁਤਾਬਕ ਕਈ ਔਰਤਾਂ ਮਾਹਵਾਰੀ ਯਾਨੀ ਕਿ ਪੀਰੀਅਡਸ ਦੇ ਦਰਦ ਲਈ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਦੀ ਵਰਤੋਂ ਨਹੀਂ ਕਰ ਰਹੀਆਂ ਸੁਪਰਮਾਰਕੀਟ ਦੇ ਲੋਇਲਟੀ ਕਾਰਡਸ ਦੇ 10 ਸਾਲਾਂ ਦੇ ਡਾਟਾ ਅਤੇ 21.1 ਕਰੋੜ ਦੇ ਲੈਣ ਦੇਣ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਟੈਂਪੋਨ ਅਤੇ ਸੈਨੇਟਰੀ ਪੈਡਾਂ ਦੇ ਨਾਲ ਸਭ ਤੋਂ ਵੱਧ ਪੈਰਾਸੀਟਾਮੋਲ ਖਰੀਦੀ ਜਾਂਦੀ ਆ ਪਰ ਮਾਹਰਾਂ ਦਾ ਕਹਿਣਾ ਕਿ ਕਈ ਔਰਤਾਂ ਲਈ ਆਈਬ੍ਰੋਫੋਨ ਇੱਕ ਬਿਹਤਰ ਚੋਣ ਹੋ ਸਕਦੀ ਹੈ ਕਿਉਂਕਿ ਇਹ ਮਾਹਵਾਰੀ ਦੌਰਾਨ ਮਾਸਪੇਸ਼ੀਆਂ 'ਚ ਹੋਣ ਵਾਲੀ ਖਿੱਚ ਯਾਨੀ ਕਿ ਕ੍ਰੈਂਪਸ ਨੂੰ ਘਟਾਉਣ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਮਾਹਵਾਰੀ ਦੇ ਦਰਦ ਦੀ ਵਿਆਪਕਤਾ ਅਤੇ ਇਸ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੇ ਹਨ ਜਿਸ ਬਾਰੇ ਪਹਿਲਾਂ ਘੱਟ ਅਧਿਐਨ ਹੋਇਆ ਹੈ ਉਹਨਾਂ ਦਾ ਕਹਿਣਾ ਕਿ ਸ਼ਾਇਦ ਪੈਰਾਸੀਟਾਮੋਲ ਬਾਰੇ ਲੋਕ ਜ਼ਿਆਦਾ ਜਾਣਦੇ ਹਨ ਸ਼ਾਇਦ ਇਸੇ ਲਈ ਇਸ ਦਵਾਈ ਦੀ ਖਰੀਦ ਵੱਧ ਹੁੰਦੀ ਹੈ ਹਾਲਾਂਕਿ ਪੈਰਾਸੀਟਾਮੋਲ ਵੀ ਇੱਕ ਪ੍ਰਭਾਵਸ਼ਾਲੀ ਦਰਦ ਨਿਵਾਰਕ ਦਵਾਈ ਹੈ ਪਰ ਆਈਬ੍ਰੋਫੋਨ ਜਿਹੜੀ ਹੈ ਉਹ ਮਾਹਵਾਰੀ ਦੇ ਦਰਦ ਲਈ ਇਸ ਲਈ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਪ੍ਰੋਸਟੈਗਲਿਸ ਜਿਹੜਾ ਨਾਮਕ ਰਸਾਇਣ ਦੀ ਉਤਪਤੀ ਨੂੰ ਘਟਾਉਂਦੀ ਹੈ ਇਹ ਰਸਾਇਣ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਅਤੇ ਦਰਦ ਦਾ ਕਾਰਨ ਬਣਦੇ ਹਨ ਦੂਜੇ ਪਾਸੇ ਪੈਰਾਸੀਟਾਮੋਲ ਮੁੱਖ ਤੌਰ 'ਤੇ ਦਿਮਾਗ ਵਿੱਚ ਦਰਦ ਦੇ ਸੰਕੇਤਾਂ ਨੂੰ ਰੋਕ ਕੇ ਕੰਮ ਕਰਦੀ ਹੈ ਇਸ ਲਈ ਇਹ ਸਿਰ ਦਰਦ ਘਟਾਉਣ ਵਿੱਚ ਮਦਦਗਾਰ ਹੁੰਦੀ ਹੈ ਇਸ ਤੋਂ ਇਲਾਵਾ ਤੇਜ਼ ਬੁਖਾਰ ਜਾਂ ਫਲੂ ਹੋਣ ਦੀ ਸਥਿਤੀ ਵਿੱਚ ਇਸ ਦਾ ਇਸਤੇਮਾਲ ਰਾਹਤ ਦੇਣ ਵਿੱਚ ਮਦਦ ਕਰਦਾ ਹੈ ਖੋਜਕਾਰਾਂ ਨੇ 2006 ਤੋਂ 2015 ਦੇ ਦਰਮਿਆਨ 34 ਲੱਖ ਖਰੀਦਦਾਰਾਂ ਦੇ ਖਰੀਦ ਰਿਕਾਰਡਾਂ ਦਾ ਮਾਫ਼ ਕਰਨਾ 34 ਲੱਖ ਖਰੀਦਦਾਰਾਂ ਦੇ ਖਰੀਦ ਰਿਕਾਰਡਸ ਦਾ ਅਧਿਐਨ ਕੀਤਾ ਗਿਆ PLOS ਯਾਨੀ ਕਿ ਪਬਲਿਕ ਲਾਇਬ੍ਰੇਰੀ ਆਫ ਸਾਇੰਸ ਡਿਜੀਟਲ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਪੀਰੀਅਡਸ ਦੌਰਾਨ ਇਸਤੇਮਾਲ ਹੋਣ ਵਾਲੇ ਉਤਪਾਦਾਂ ਦੀ ਅੱਧੀ ਖਰੀਦ ਦੇ ਨਾਲ ਦਰਦ ਘਟਾਉਣ ਵਾਲੀਆਂ ਦਵਾਈਆਂ ਦੀ ਵੀ ਖਰੀਦ ਹੋਈ ਸੀ ਇਹਨਾਂ ਵਿੱਚੋਂ ਕਰੀਬ 2/3 ਦਵਾਈਆਂ ਪੈਰਾਸੀਟਾਮੋਲ ਆਧਾਰਿਤ ਸਨ ਜਦਕਿ 1/3 ਆਈਬ੍ਰੋਪ੍ਰੋਫਨ ਆਧਾਰਿਤ ਦਵਾਈਆਂ ਹਨ ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਾਰ ਡਾਕਟਰ ਆਨੀਆ ਸਕਾਟੋਵਾ ਨੇ ਕਿਹਾ ਕਿ ਇਹ ਡਾਟਾ ਪੂਰੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦਾ ਪਰ ਇਹ ਇਸ ਗੱਲ ਦੀ ਝਲਕ ਜ਼ਰੂਰ ਦਿੰਦਾ ਹੈ ਕਿ ਔਰਤਾਂ ਮਾਹਵਾਰੀ ਦੇ ਦਰਦ ਲਈ ਕੀ ਖਰੀਦ ਰਹੀਆਂ ਹਨ आम तौर ते पीरियड्स दौरान मांसपेशियां च होण वाली खिच मासिक चक्कर दा एक साधारण हिस्सा हुंदियां हन। ये उदों हुंदियां हन जदों बच्चेदानी दियां मांसपेशियां अपनी अंदरली परत नूं बाहर कढ़न लई सुंगड़दियां यानी कि कॉन्ट्रैक्ट करदियां हन। इस दौरान शरीर प्रोस्टेग्लैंडिंस दा नां दे हारमोन वर्गे रसायन बनाउंदा है। जिन्हां औरतां दे शरीर विच इन्हां दा पद्धर वध हुंदा है उन्हां विच माहवारी दे दर्द विच खिच ज़्यादा गंभीर हो सकदी है। नोटिंगम यूनिवर्सिटी दे खोजकार प्रोफेसर जेम्स गोल्डरिंग ने कहा कि इस खेतर विच लोकां नूं जागरूक करन दा इह इक वड्डा मौका है। उन्होंने ये भी उजागर किया कि माहवारी के दर्द तो राहत के तरीकों बारे अजे भी खोज की कमी है। उन्होंने बीबीसी न्यूज़ नूं दस्या कि मैनू ये लगता है कि यह कहना गलत होगा कि जे मर्दा नूं माहवारी का दर्द हुंदा तां अज तक असी इस बारे काफ़ी वध जानकारी अते खोज कर चुके होंगे। आइब्यूप्रोफेन एक गैर स्टरलाइड एंटी इनफ्लामेटरी दवाई है जो दर्द घटाउण दे नाल नाल सोज नूं भी घटाउंदी है। इस तों इलावा ये प्रोस्टेग्लैंडिंस दे पद्धर नूं भी घटाउंदी है जो माहवारी दौरान मांसपेशियां विच खिच अते दर्द लई जिम्मेवार हुंदे हन, जदों कि पैरासीटामोल विच सोज घटाउण वाले ये गुण नहीं हुंदे। एक चैरिटी वल्लों यूके विच पीरियड शुरू होण तो एक दिन पहला जां पीरियड दर्द शुरू होण तो कुछ दिन पहला दे आइबूप्रोफेन लेना वधेरे प्रभावशाली हो सकता है। उन्हां दे मुताबक ऐसा सोचा जांदा है। इसका कारण यह है कि शरीर विच प्रोस्टेग्लैंडिंस बनन तो पहला भी उन्हां दे प्रभाव नूं घटाउणा शुरू कर देंदी है। नेशनल हेल्थ सर्विस का कहना है कि जे माहवारी का दर्द इन्ना गंभीर होवे कि तुहाडे रोजाना दे काम काज विच रुकावट पैदा होवे तां जां फिर इस तुहाडे लई चिंता का कारण बने तां तुहानू डॉक्टर नाल सलाह करनी जरूरी है। इसका कारण यह है कि कई बार बहुत ज़्यादा माहवारी दर्द किसी अंदरूनी सेहत समस्या का संकेत हो सकता है, जदों के एंडोमेट्रोसिस फाइब्रो जां फिर फाइब्रॉइड्स। हर दवाई की तरह दर्द निवारक गोलियां दे कुछ साइड इफेक्ट भी हो सकते हैं। आइबूप्रोफेन हर किसी लई ढुकवीं नहीं हुंदी, इसलिए इस नूं लैण तो पहला पैक के अंदर दित्ती गई जानकारी अते सावधानियां नूं ध्यान नाल पढ़ना जरूरी है। सो अज की इस रिपोर्ट तो तुहानूं पता लगा होगा कि असी कई वारी थोड़ी बहुती जो दर्द हुंदी आ ते जल्दी नाल कोई घर विच पई हुई दवाई जिहड़ी आ ओह आप यूज़ कर लैंदे हां या फिर अपने किसी परिवारक मैंबर नूं दे दिंदे हां कि इहदे नाल पीड़ तों राहत मिलेगी, पर अजिहा सानूं नहीं करना चाहिए। डॉक्टर की सलाह तो बिना सानूं कोई भी दवाई जिहड़ी आ ओह वरतों विच नहीं लियानी चाहिए, भावें वह अपने वास्ते होवे या फिर अपने किसी परिवारक मैंबर वास्ते। सो उम्मीद करते हैं कि अज की इस रिपोर्ट जिहड़ी आ ओह तुहानूं जरूर फायदेमंद लगी होगी और तुहानू जानकारी भरपूर लगी होगी कि क्योंकि असी घर दे विच आम तौर पर देसी दवाइया तो खास तौर पर असी बिना किसी नूं पुछे ही वरत लैंदे हां कि चलो इहदा तो कोई साइड इफेक्ट नहीं होएगा, पर कई जिहड़ियां दवाइयां देसी दवाइयां भी कई हुंदियां आ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਜਿਹੜੇ ਇਨਗਰੀਡੀਐਂਟਸ ਹੁੰਦੇ ਆ ਉਹ ਕਈ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਸਾਡੇ ਸਰੀਰ ਨੂੰ ਸੂਟ ਨਹੀਂ ਬੈਠਦੇ, ਅਤੇ ਕੋਈ ਵੀ ਦਵਾਈ ਹੋਵੇ ਭਾਵੇਂ ਦੇਸੀ ਹੋਵੇ ਜਾਂ ਫਿਰ ਅੰਗਰੇਜ਼ੀ ਹੋਵੇ ਉਹਨੂੰ ਵਰਤਣ ਤੋਂ ਪਹਿਲਾਂ ਸਾਨੂੰ ਸਲਾਹ ਕਿਸੇ ਮਾਹਰ ਦੀ ਜ਼ਰੂਰ ਲੈਣੀ ਚਾਹੀਦੀ ਹੈ।

0: ਚਲੋ ਜੀ, ਅੱਜ ਦੀਆਂ ਨਿਊਜ਼ ਤੋਂ ਇੱਕ ਕਾਮਨ ਮੈਸੇਜ ਨਿਕਲਿਆ, ਬੈਲੈਂਸ ਇਕਨੋਮੀ ਵਿੱਚ ਬੈਲੈਂਸ ਚਾਹੀਦਾ ਹੈ ਤਾਂ ਜੋ ਫੈਮਿਲੀਜ਼ ਪ੍ਰੈਸ਼ਰ ਵਿੱਚ ਨਾ ਆਉਣ, ਟੈਕਨੋਲੋਜੀ ਵਿੱਚ ਬੈਲੈਂਸ ਚਾਹੀਦਾ ਹੈ ਤਾਂ ਜੋ ਸਟੂਡੈਂਟਸ ਫੋਕਸ ਨਾ ਗਵਾਉਣ, ਅਤੇ ਵੈਦਰ ਅਤੇ ਕਲਾਈਮੇਟ ਵਿੱਚ ਪ੍ਰਪੇਅਰਡਨੈਸ ਚਾਹੀਦੀ ਆ ਤਾਂ ਜੋ ਸਟੋਮਸ ਨਾਲ ਡੈਮੇਜ ਘੱਟ ਹੋਵੇ, ਕਮਿਊਨਿਟੀ ਵਿੱਚ ਕੰਪੈਰੀਜ਼ਨ ਜਿਹੜਾ ਕੰਪੈਸ਼ਨ ਚਾਹੀਦਾ ਤਾਂ ਜੋ ਕੋਈ ਵੀ ਇਕੱਲਾ ਮਹਿਸੂਸ ਨਾ ਕਰੇ। ਅੱਜ ਦੇ ਟੋਪਿਕ 'ਤੇ ਇੱਕ ਲਾਈਨ ਬਹੁਤ ਇੰਪੋਰਟੈਂਟ ਹੈ ਕਿ ਸਕਰੀਨ ਸਾਡੀ ਜ਼ਿੰਦਗੀ ਦਾ ਟੂਲ ਆ, ਸਾਡੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਨਹੀਂ। ਇਸ ਲਈ ਅੱਜ ਘਰ ਵਿੱਚ ਇੱਕ ਛੋਟਾ ਐਕਸਪੈਰੀਮੈਂਟ ਜ਼ਰੂਰ ਕਰੋ। ਡਿਨਰ ਟਾਈਮ 'ਤੇ 20 ਮਿੰਟਸ ਲਈ ਫੋਨ ਸਾਈਡ 'ਤੇ ਰੱਖੋ, ਬੱਚਿਆਂ ਨਾਲ ਗੱਲਬਾਤ ਕਰੋ, ਪੇਰੈਂਟਸ ਨਾਲ ਗੱਲ ਕਰੋ, ਪਾਰਟਨਰ ਨਾਲ ਗੱਲ ਕਰੋ, ਅਤੇ ਕਈ ਵਾਰ ਕਨੈਕਸ਼ਨ ਲਈ ਵਾਈਫਾਈ ਨਹੀਂ ਪ੍ਰੈਜੈਂਸ ਚਾਹੀਦੀ ਹੁੰਦੀ ਆ। ਸੋ ਅੱਜ ਦੇ ਇਹ ਜਿਹੜੇ ਥੋੜ੍ਹੇ ਛੋਟੇ ਛੋਟੇ ਸਾਡੇ ਸੁਨੇਹੇ ਨੇ, ਇਹਨਾਂ 'ਤੇ ਤੁਸੀਂ ਕੰਮ ਜ਼ਰੂਰ ਕਰਿਓ।
1: ਤੈਨੂੰ ਤੱਕਿਆ ਤੇ ਸਾ ਆਇਆ, ਤੇਰੇ ਨਾਲੋਂ ਵੱਧ ਸਕੂਨ ਆਹਾ, ਮੈਂ ਪੀਰਾਂ ਦੇ ਜਾ ਆ, ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ, ਮੈਂ ਪਹਿਲੀ ਵਾਰੀ ਵੇਖਿਆ ਆਸਮਾਨ ਤੋਂ ਨਸ਼ਾ ਆਇਆ, ਮੈਂ ਪਹਿਲੀ ਵਾਰੀ ਵੇਖਿਆ।

ਅੱਜ ਸ਼ਾਵਰਸ ਤੇ ਕਲਾਉਡੀ ਵੈਦਰ ਆ, ਇਸ ਲਈ ਡਰਾਈਵ ਕੇਅਰਫੁਲੀ, ਐਸਪੈਸ਼ਲੀ ਵੈਟ ਰੋਡਸ ਤੇ ਬ੍ਰੇਕਿੰਗ ਡਿਸਟੈਂਸ ਵੱਧ ਜਾਂਦੀ ਆ। ਮਾਰਨਿੰਗ ਵਾਕਸ ਵਾਲੇ ਲਿਸਨਰਸ ਵਾਰਮ ਕਲੋਥਿੰਗ ਤੇ ਨੌਨ ਸਲਿਪ ਸ਼ੂਜ਼ ਜ਼ਰੂਰ ਪਹਿਨੋ। ਮੈਂਟਲ ਹੈਲਥ ਲਈ ਅੱਜ ਦਾ ਇੱਕ ਸਿੰਪਲ ਜਿਹਾ ਟਿਪ, ਸਵੇਰੇ 5 ਮਿੰਟ ਫੋਨ ਤੋਂ ਦੂਰ ਰਹੋ, ਪਹਿਲਾਂ ਪਾਣੀ

0: ਐਡਾ ਸੀਰੀਅਸ ਲੈਣ ਦੀ ਲੋੜ ਨਹੀਂ। ਇਹ ਤਾਂ ਆਪਣੇ ਤਾਰੇ ਬਾਈ ਦੀ ਇੱਕ ਬਹੁਤ ਹੀ ਮਿੱਠੀ ਜਿਹੀ ਕਹਾਣੀ ਹੈ, ਜਿਹਨੂੰ ਘਰੇ ਦੇਖਣ ਵਾਲੇ ਆਏ ਬੈਠੇ। ਅੱਜ ਦੇਖਦੇ ਫਿਰ ਆ ਰਿਸ਼ਤਾ ਹੁੰਦਾ ਕਿ ਨਹੀਂ।
1: ਉਹ ਮਹਾਰਾਜ ਕੁਛ ਲੋਕ ਤਾਂ ਸਹੀ।

ਹਾਂਜੀ ਚਲੋ ਜੀ, ਫਿਰ ਅੱਜ ਦੇ ਸ਼ੋਅ ਨੂੰ ਹੁਣ ਇੱਥੇ ਹੀ ਆਪਾਂ ਰੈਪ ਕਰਦੇ ਹਾਂ, ਅਤੇ ਅੱਜ ਦਾ ਜਿਹੜਾ ਸਾਡਾ ਮੋਰਨਿੰਗ ਕੋਡ ਸੀ ਉਹਨੂੰ ਜ਼ਰੂਰ ਤੁਸੀਂ ਯਾਦ ਰੱਖਣਾ, ਕਿਉਂਕਿ ਮੋਰਨਿੰਗ ਕੋਡ ਹੁੰਦਾ ਹੀ ਇਸੇ ਵਾਸਤੇ ਆ ਕਿ ਉਹਨੂੰ ਯਾਦ ਰੱਖਿਆ ਜਾਵੇ ਅਤੇ ਆਪਣੀ ਜ਼ਿੰਦਗੀ ਵਿੱਚ ਉਸਨੂੰ ਅਪਣਾਇਆ ਵੀ ਜਾਵੇ। ਜੋ ਇਨਸਾਨ ਹਰ ਦਿਨ ਆਪਣੇ ਵਿਚਾਰਾਂ ਨੂੰ ਸੰਭਾਲ ਲੈਂਦਾ ਉਹ ਹੌਲੀ ਹੌਲੀ ਆਪਣੀ ਜ਼ਿੰਦਗੀ ਨੂੰ ਵੀ ਸੰਭਾਲ ਲੈਂਦਾ। ਅਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ, ਉਮੀਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਆਪਣੇ ਇਸ 2 ਘੰਟਿਆਂ ਦੇ ਸਫ਼ਰ ਨੂੰ ਯਾਦ ਰੱਖੋ ਅਤੇ ਸੋਮਵਾਰ ਨੂੰ ਫਿਰ ਸਾਡੇ ਨਾਲ ਇਸੇ ਤਰ੍ਹਾਂ 2 ਘੰਟਿਆਂ ਦੀ ਸਾਂਝ ਪਾਓ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੋਮਵਾਰ ਨੂੰ, ਅਤੇ ਵੀਰਵਾਰ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ। ਸੇਫ ਡਰਾਈਵ ਕਰੋ, ਰੇਨ ਵਿੱਚ ਤੁਸੀਂ ਧਿਆਨ ਨਾਲ ਚੱਲੋ, ਆਪਣੀ ਫੈਮਿਲੀ ਦੇ ਨਾਲ ਕਨੈਕਟਿਡ ਰਹੋ ਅਤੇ ਟੈਕਨੋਲੋਜੀ ਨੂੰ ਯੂਜ਼ ਕਰੋ, ਪਰ ਟੈਕਨੋਲੋਜੀ ਨੂੰ ਆਪਣੇ ਆਪ ਨੂੰ ਯੂਜ਼ ਨਾ ਕਰਨ ਦਿਓ। ਰੱਬ ਰੱਖਾਂ, ਖੁਸ਼ ਰਹੋ, ਸੁਣਦੇ ਰਹੋ ਸਾਂਝੀਵਾਸ ਰੇਡੀਓ, ਆਵਾਜ਼ ਦਿਲਾਂ ਦੀ। ਇੱਕ ਵਾਰੀ ਫਿਰ ਯਾਦ ਦਵਾ ਦਈਏ, ਵੀਕਐਂਡ ਆਉਣ ਵਾਲਾ ਹੈ, ਵੀਕਐਂਡ ਸੰਡੇ ਤੋਂ ਆਉਣ ਤੋਂ ਪਹਿਲਾਂ ਸੈਟਰਡੇ ਨੂੰ ਯਾਨੀ ਕਿ 20 ਜੂਨ ਨੂੰ ਤੀਆਂ ਫੈਸਤੀਆਂ ਹੋਣ ਜਾ ਰਹੀਆਂ ਐਨਕੋਰ ਇਵੈਂਟ ਸੈਂਟਰ ਦੇ ਵਿੱਚ, ਅਤੇ ਟਿਕਟਸ ਜੇ ਤੁਸੀਂ ਹਾਲੇ ਤੱਕ ਬਾਏ ਨਹੀਂ ਕੀਤੀਆਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ 0434233971 ਦੇ ਉੱਪਰ, ਅਤੇ ਜਾਂ ਫਿਰ premierticketing.com 'ਤੇ ਜਾ ਕੇ ਟਿਕਟਸ ਬੁੱਕ ਕਰ ਸਕਦੇ ਹੋ। ਭੁੱਲਣਾ ਨਹੀਂ, ਸੈਟਰਡੇ ਨੂੰ ਸਵੇਰੇ 11:30 ਵਜੇ ਫੰਕਸ਼ਨ ਕਰਾਂਗੇ, ਫੰਕਸ਼ਨ 11:30 ਵਜੇ ਸ਼ੁਰੂ ਹੋ ਜਾਏਗਾ। ਤੁਹਾਨੂੰ ਕਿਸੇ ਦੀ, ਕਿਉਂਕਿ ਇੱਥੇ ਕੋਈ ਵੀ ਸੈਲੈਬ੍ਰਿਟੀ ਨਹੀਂ ਆਉਣ ਵਾਲਾ, ਤੁਸੀਂ ਸੈਲੈਬ੍ਰਿਟੀ ਹੋ, ਤੁਸੀਂ ਆ ਕੇ ਦਿਨ ਦੀ ਸ਼ੁਰੂਆਤ ਕਰਨੀ ਆ, ਫਨ ਦੀ ਸ਼ੁਰੂਆਤ ਕਰਨੀ ਆ, ਨੱਚਣਾ, ਖੇਡਣਾ ਅਤੇ ਗਾਉਣਾ 20 ਜੂਨ ਨੂੰ ਯਾਨੀ ਕਿ ਇਸ ਸੈਟਰਡੇ ਸਵੇਰੇ 11:30 ਵਜੇ।